0: ਤਾਂ ਸਰ ਸੰਦੇਸ਼ ਸੁਣਿਆ, ਗੀਤਰ ਲੋਕ ਵੀ ਸੁਣਿਓ, ਔਰ ਇੱਕ ਸੰਦੇਸ਼ ਹੋਰ ਹੈ ਕਿ ਖੇਤੀਬਾੜੀ ਆਪਾਂ ਬਾਤ ਕਰੀ ਰਹੀਆਂ ਹਾਂ, ਔਰ ਕਈ ਭਾਈ ਜੀ ਕਹੇ ਜੁਤਾਈ ਕਰੀ ਰਹੀ ਹੈ, ਚਾਹੇ ਵਾ ਬਾਜਰੀ ਰਹੀ ਹੋ, ਚਾਹੇ ਕਈ ਹੋਰ ਹੀ ਹੋ, ਔਰ ਕਈ ਜਗ੍ਹਾ ਤਿਆਰੀ ਕਰ ਰਿਹਾ ਹੈ, ਤਿਆਰੀ ਕਰ ਰਿਹਾ ਹੈ ਵੀ ਹਾਂ ਸਰ, ਉਹ ਸੰਦੇਸ਼ ਹੈ ਕਿ ਜੇਕਰ ਬੀਜ ਆਪਾਂ ਕੰਮ ਮੈਂ ਲਿਆ ਹਾਂ, ਮੈਂ ਕਿਆ ਕਰਿਆ ਕਿ ਸੌਖੀ ਜਗ੍ਹਾ ਨੂੰ ਲੈਣਾ ਹੈ, ਔਰ ਸੌਖੀ ਤਰ੍ਹਾਂ ਉਪਚਾਰਿਤ ਬਈ ਅੱਜ ਕੱਲ੍ਹ ਜੇ ਆਪਾਂ ਬਿਮਾਰੀ ਨੂੰ ਬਚਣ ਖਾਤਰ ਟੀਕਾਕਰਨ ਕਰਾ ਨਹੀਂ ਤਾਂ ਕਿ ਆਉਣ ਵਾਲੀ ਬਿਮਾਰੀ ਹੋ ਨਹੀਂ ਸਕੇ, ਤਾਂ ਬਿਨਾਂ ਸਰ ਵਿਸੋ ਹੀ ਕੰਮ ਜੋ ਆਪਾਂ ਬੀਜਾਂ ਮੈਂ ਕਰਾਂ ਹਾਂ ਕਿ ਬਈ ਬੀਜ ਸਕੇ ਕਈ ਤਰ੍ਹਾਂ ਦਾ ਫਫੂੰਦ ਹੈ, ਕਈ ਤਰ੍ਹਾਂ ਦਾ ਕੀਟ ਹੈ, ਕਈ ਤਰ੍ਹਾਂ ਦਾ ਖਰਪਤਵਾਰ ਜਿਹਾ ਹੈ, ਬੈ ਜਾਪ ਰਹੇ ਜੇ ਕਿਸ ਆਪਾਂ ਨੇ ਫਸਲ ਨੇ ਨੁਕਸਾਨ ਹੋਵੇ, ਤਾਂ ਬੀਜਾਂ ਨੂੰ ਆਪਾਂ ਉਪਚਾਰ ਕਰ ਲਾਂ, ਟੀਕਾਕਰਨ ਕਰ ਲਾਂ, ਔਰ ਉਪਚਾਰ ਮਤਲਬ ਹੋਏ ਕਿ ਬੂਆ ਇਸ ਨੂੰ ਪਹਿਲਾਂ ਆਪਾਂ ਬੀਜ ਨੇ ਦਵਾਇਆ ਹੂੰ ਜਾਂ ਜੈਵਿਕ ਜਿਹਾ ਚੀਜ਼ ਹੈ ਬੀਆਂ ਹੂੰ ਜਾਂ ਪੋਸ਼ਕ ਤੱਤਵਾਂ ਸੂ ਬੀਆਂ ਨੇ ਉਪਚਾਰ ਕਰ ਲਾਂ, ਔਰ ਇਹ ਪ੍ਰਕਿਰਿਆ ਨੇ ਕਹੀ ਹੈ, ਪ੍ਰਕਿਰਿਆ ਦੁਆਰਾ ਆਪਾਂ ਬੀਜ ਨੇ ਕਈ ਪ੍ਰਕਾਰ ਰੋਗ ਫਫੂੰਦ ਔਰ ਕੀਟਾਂ ਸੂ ਬਚਾ ਸਕਾਂ।
1: ਸਤਨਾਮ ਕਰਿਆ ਆਪ ਬਾਤ ਕਰੀ ਕਿ ਬਈ ਬੀਜ ਹੈ ਨਹੀਂ ਜਕਾ, ਪਹਿਲੀ ਤਾਂ ਬਾਤ ਹੈ ਕਿ ਪ੍ਰਮਾਣਿਤ ਹੋਣਾ ਚਾਹੀਦਾ, ਪ੍ਰਮਾਣਿਤ ਹੋਈ ਜਾਣੇ ਦੇ ਬੀਜੋ ਉਪਚਾਰ ਕਰੂੜਾ ਹੋਈ, ਮਾਰੋ ਟੀਕਾਕਰਨ ਕਰੂੜਾ ਹੋਈ, ਬਾ ਮੈਂ ਤਾਂ ਫਫੂੰਦ ਹੋਏ, ਮੈਂ ਕੋਈ ਦੂਜਾ ਰੋਗ ਰਾਖੀਠਾ ਨੂੰ ਹੋਏ, ਊਂ ਤਾਂ ਹੈ ਕੋਈ ਨਹੀਂ ਗਈ ਬਾਜ਼ਾਰ ਗਿਆਰ ਜਚੇ ਜੱਠੋਂ ਬੀਜ ਖਰੀਦ ਲਿਆ ਆ, ਕਾ ਤਾਂ ਕੋਈ ਸਹਿਕਾਰੀ ਸੰਸਥਾ ਹੋਵੇ, ਸਰਕਾਰ ਦਾ ਕੋਈ ਪ੍ਰਮਾਣਿਤ ਜਗ੍ਹਾ ਕੇਂਦਰ ਹੋਵੇ, ਬੱਠੋਂ ਬੀਜ ਖਰੀਦਣਾ, ਬਿਲ ਰਸਾ ਕੇ ਲਿਆਉਣਾ, ਥੈਲੀ ਮਾਥੇ ਬਾ ਡੇਟ ਦੇਖਣੀ ਕਦਰੋ ਬਣੂ ਰਹੇ, ਲਾਰਲੇ ਸਾਲ ਵਾਲ ਤੂੰ ਨਹੀਂ ਚੇਪ ਦੀ ਇਕੱਠੀ, ਰੁਪਿਆ ਬੱਤਾ ਤੂੰ ਨਹੀਂ ਲੈ ਰਿਹਾ ਹੈ, ਜਾਂ ਜੱਕੀ ਆਪਾਂ ਨੇ ਬਈ ਜੱਕੀ ਫਸਲ ਆਪਾਂ ਮੋਠਾ ਬੀਜ ਲੈਣਾ, ਤਾਂ ਮੋਠਾ ਆਪਾਂ ਨੇ ਹਾਠੀ ਚਾਹੀਦਾ ਹੈ, ਚੌਕੜੀਆ ਚਾਹੀਦਾ ਹੈ, ਕਿਸਾ ਚਾਹੀਦਾ ਹੈ,
0: ਕਿਸਮ ਆਪਣੇ ਖੇਤ ਅਨੁਸਾਰ
1: ਆਪਣੀ ਮਾਟੀ ਕਿਸੀ ਇੱਕ ਹੈ, ਆਪਣੀ ਜਲਵਾਯੂ ਕਿਸੀ ਇੱਕ ਹੈ, ਆਪਾਂ ਕਿਹੜੇ ਖੇਤਰ ਮੇ ਰਹਿਣ ਵਾਲਾ ਹਾਂ, ਪਿਸਾ ਹੀ ਬੀਜ ਲਿਆਉਣਾ ਚਾਹੀਦਾ, ਨਹੀਂ ਤਾਂ ਕੀ ਹੋਇਆ ਕਿ ਕਈ ਵਾਰ ਆਪਾਂ ਆਮਦਨੀ ਤਾਂ ਡਬਲ ਜਿਮਾ ਇਸ ਕੰਮ ਕਿਉਂ ਕਰਾਂ, ਤਾਂ ਜ਼ਰੂਰਤ ਆ ਹੈ ਕਿ ਬੀਜ ਉਪਚਾਰ ਤਾਂ ਕਰਨਾ ਹੀ ਕਰਨਾ, ਕਈ ਬਾਈ ਕਾ ਕਰੇ ਸਤਨ ਬਈ ਹਾ ਇਹ ਤਾਂ ਸਿਆਣਾ ਹੋਇਆ ਕਿ ਆਪ ਖੇਤ ਬੀਜ ਇਹ ਸਾਲ ਅਗਰ ਕੋਈ ਬੱਤੇ ਹੋਇਆ ਨਹੀਂ ਤਾਂ ਆਧੇ ਬੀਜ ਤੋਂ ਬਾਜ਼ਾਰ ਮੈਂ ਵੇਚ ਦੇ, ਆਧੇ ਅਨਾਜ ਜਿਮਣ ਖਾਤਰ ਰੱਖ ਲਰ, ਇੱਕ ਬੋਰੀ ਜਾਂ ਕੁੰਟਲ ਬਰ ਆਪ ਅਗਲੇ ਵਾਰ ਬੋਣ ਖਾਤਰ ਰੱਖ ਦੇ, ਵੀਰੇ ਬੀਜੋ ਉਪਚਾਰ ਬੈ ਆਪ ਦੇਸੀ ਪਰੰਪਰਾਗਤ ਤਰੀਕੇ ਨੂੰ ਵੀ ਕਰੇ, ਚਾਹੇ ਉਹ ਜੈਵਿਕ ਰੂਪ ਮੈਂ ਹੋਵੇ, ਚਾਹੇ ਉਹ ਰਸਾਇਣਿਕ ਰੂਪ ਮੈਂ ਹੋਵੇ, ਚਾਹੇ ਦੂਜਾ ਪੋਸ਼ਕ ਤੱਤ ਮਿਲਾ ਰੂ ਹੈ, ਬਈ ਕੀ